ਸਾਵਤਰ ਪੜਾਈ ਜਵਾਂਗੇ ਬਾਰੇ ਸਾਂ ਕਰ ਦੇ ਜਕਨ ਜਾ ਦਾ ਸਭ ਲੱਗਾ ਤਾਰੀ ਵੇ ਡਰ ਬੋਚੇ ਨਾ ਦੋਚ ਮੈਂ ਪੰਦਕ ਦੀ ਪਲਾਰੇ ਦੀ ਮਾਮੀ ਜ਼ਾ ਮੰਗਾਰੀ ਚ ਮੰਦੀ ਮੈਂ ਮੈਂ ਜੀਵਨ ਤੁਟੀ ਤਾ